ਉਹ ਜੇਮਸ ਹਿਊਜ ਇੱਕ ਮੀਨਾ ਗੁੱਡ ਮਾਰਨਿੰਗ ਜੀ ਦੇ ਨਾਮ ਦਸਤਾ ਬੈਨ ਨੂੰ ਇਸ਼ੁਕਸ਼ਨ ਅੰਜੀ ਸ਼ੋਗਾ ਜੇ ਚੇ ਬਾਦ ਮਨਾ ਸੁਨੋ ਚੀਮ ਯੋ ਕੋਮਨ ਹੈ ਜੀ ਤਾ ਤੇ ਤੇ ਬਾਦ ਮਸਤਾ ਨੋ ਆਇਓ ਚੋ ਯੋ ਦੇ ਜੀ ਤਾਂ ਨੋ ਤੇ ਬਾਦ ਜੀ ਤਾਂ ਨੋ ਕੋਨ ਨਿਸ਼ਤ ਮੋ ਦੇ ਨਾ ਉਸ ਗੇਗਨਸ ਹੈ ਨੋ ਜੀ ਤਾ ਕੇ ਵਿਚ ਸੇ ਤੇ ਮੇ ਗੇਗੀ ਬਾਦ ਜੀ ਆਂਦੇ ਉਸ ਗੇਗਨਸ ਕਾ ਦਾ ਯੋ ਗੇਗਨਾ ਬਰਡ ਸਰਵੇ ਨਾਂ ਦੋ ਸੇ ਮੰਗ ਨੋ ਦੀ ਬਾ ਨੇ ਬੀ ਐਸ ਓ ਉਹ ਹੈ ਹੈ ਨ ਸਭ ਡਿਸਕਸ ਦੋ ਹੈ ਉਹ ਹੈ ਵਾਪਗਨ ਬਿਸਮ ਦੇਸ਼ ਕੇ ਆਏ ਹੈ ਨ ਸਭ ਡਿਸਕਸ ਦੋ ਹੈ ਜੁਲਾਈ ਬਿਸਮ ਇੱਕ ਦੇਸ਼ ਆਪ ਬੈਠ ਕੇ ਬਾ ਇੱਕ ਜੀ ਈਯੂ ਮਰੀਨ ਰੀਜਨ ਵਾਇਲਡ ਲਾਈਫ ਦੇਸ਼ ਆ ਦੇਸ਼ ਆਪ ਬਿਤਾ ਦੋ ਦੀ ਬਾ ਨਿਯਮ ਐਂਡ ਯਾ ਯਾ ਇਹ ਇੰਗ ਕੋਈ ਸੇਮ ਹੈ ਤੇ ਜੀ ਜੀ ਸ਼ਾਇ ਹੈ ਜੀ ਜੀ ਸ਼ਾ ਸਿਨੇਮਾ ਆਏ ਗਏ ਕੇ ਬਾਨ ਜੀਤ Eyo ge was gegnish invitational pool tournament und ich han sab discussed und ich han sab no sab discussed dann nicht die schaut ich hab wohl geba und dann auch gathering place und dann nicht sab spit up da ich gerade jetzt bitte not and out day aber ja was gegnish elders wellness week geba es gerade genommen und jo a big so sab discussed und ich han nicht nun nicht discussed du her wabgen bis zum ich hab bitte geba Und dann haben wir Schegnisch Culture und Tourism. Geht es ja mit der Audio hier. Indigenous Day Walking Out Ceremony, die ich will tausend noch nicht geben. Und ich noch nicht schieße, dass du hier auch ein bisschen bissen. Nicht auch, ich spät nicht jetzt schon bald. Ich habe hier Leona Wischgechand, die ich im Hanau da durch und zieht mir gehen. Hier noch ein Big, Big Stau. Hier noch ein Big Stau. Nicht, Gawau ist das. Da der hier, so schimmel wie wir tide. And out there we are residential school gathering. This is a mom in the camp Hesterville. We got a nice piece of them. We now discuss it. This is a mom discuss it. This is a mom with Nesta Jishigal. Was one P day? I go to that was 1 minute and this show you. Jacob to God, you banyo. New year's just nine of no bunk. Giba new is I am on with God. Gia new Jacob to God. Giba new it down. No, what actually it's a bit. I need then they shall be him and he shall discuss the war. But can be some like Jisha. Jadu they know the bandish. Jisha here. Mojak Tano the Giba. And out there we owe Jabugmo, Agnu Jishai here. We ungan Jisha Jishai give our Agnisha Jikap to God, give a new down non. Demaga here, Skin Jishaka give us the new day, down not get Jisha Medwe Hinonid, Medwe and Skimedonu, Heo give by you, Nega here, Mishkanota here, Jisha Kuget Shidonano, Magnish Mitsunanot, Gandisha, Skop Tadisha Degiba. Barbecue, it's the shop 20 that's I get crafts and I hear when you get the other dog which is a see out then I'm not given to show that should give again you get here you ask so no no deba done Caroline Manscom hanging here you're gonna be sticky by you and now there we OJ Abbage I know World Elder Abuse Awareness Day about check up they not give about each year Hij gaat mij aan met de dag naar dat, zagen hij, je doet er nooit een en jij schapt discussie door hij, wat ik een bissem. En jij bent zo dan hou, jij bent morgen hou tent making workshop meet job, als daar genoeg bij maak ik je bij dan. En als ik zo schapt discussie, dan is er geen snobig discussie door hij.